0: ਬਾਲੀ ਨੂੰ ਕੀ ਹੋ ਗਿਆ?
1: ਇਹਨੂੰ ਕੁੱਕੀ ਚੜ ਗਈ ਹੈ।
0: ਕੁੱਕੀ? ਕੁੱਕੀ ਕੀ ਹੁੰਦੀ ਹੈ?
1: ਇਹ ਗਵੰਡੀਆਂ ਦੀ ਕੁੜੀ ਨੂੰ ਦੇਖ ਕੇ ਇਸ਼ਕ ਦਾ ਨਸ਼ਾ ਚੜਿਆ ਹੋਇਆ, ਕੁੱਕੀ ਚੜ ਗਈ ਏ।